0: मैं तुम्हारे साथ जीना चाहता हूँ, तुम्हारे साथ बूढ़ा होना चाहता हूँ। क्या तुम मेरी बुढ़िया बनोगी?
1: ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਆਪਣੀ ਰੇਡੀਓ ਦੋਸਤ ਰੁਚੀਕਾ ਕਨੇ ਤਾਂ ਸੁਣਦੇ ਨ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹੀ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ।

ਕਹਿੰਦਾ ਕਿ ਥੋੜਾ ਨੀ ਪਿਆਰ ਹੁਣ ਤੂੰ ਕਾਫੀ ਦੇ ਦੇ ਥੋੜਾ ਨੀ ਪਿਆਰ ਹੁਣ ਤੂੰ ਕਾਫੀ ਦੇ ਦੇ ਛੱਡ ਪੁਰਾਣੀਆਂ ਗੱਲਾਂ ਮੈਨੂੰ ਮਾਫੀ ਦੇ ਦੇ ਕਿ ਕਿਸੇ ਬਗੀਚੇ ਬਣ ਕੇ ਫੁੱਲ ਇਸ਼ਕ ਦਾ ਖਿਲਦੇ ਆ ਜੇ ਇਜਾਜ਼ਤ ਹੋਵੇ ਤੇਰੀ ਆਪਾਂ ਫੇਰ ਤੋਂ ਮਿਲਦੇ ਆ।

ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਤੋਂ ਸ਼ਸ਼ੀ ਕਰਨੇ ਫਿਰ ਤਾਂ ਵਾਪਿਸ ਜਿਹੜਾ ਨਾ ਸੇ ਆਈ ਹੋ ਨਾ ਆਪਣੀ ਗੱਲਬਾਤ ਉੱਪਰ ਕਹਿੰਦੇ ਤੁਹਾਂ ਸਾਰਿਆਂ ਸੁਣਿਆ ਇਹ ਗੀਤ ਇਹ ਫਰਮਾਇਸ਼ ਇਹ ਵੀ ਤੁਹਾਂ ਤੱਕ ਦੱਸੀਂਦੇ ਨਾ ਕਿ ਇਸ ਗੀਤ ਦੀ ਫਰਮਾਇਸ਼ ਆਹ ਜੋ ਕੁਤੇ ਆਈ ਹੋਵੇ ਇਸ ਗੀਤ ਦੀ ਫਰਮਾਇਸ਼ ਆਹ ਜੋ ਆਈ ਹੋਵੇ ਵਟਸਐਪ ਦੇ ਮਾਧਿਅਮ ਨੇ ਥੋੜ੍ਹਾ ਜਿਹਾ ਮੋਬਾਈਲ ਫੋਨ ਦੀ ਔਰ ਅਗਰ ਆਹ ਆਪਣੀ ਨਜ਼ਰ ਜਿਹੜੇ ਸਹਿ ਦੌੜਾਉਂਦੇ ਨਾ ਤਾਂ ਇਹ ਫਰਮਾਇਸ਼ ਸੁਨੀਲ ਕੁਮਾਰ ਜੀ ਦੀ ਆਈ ਹੋ ਕਹਿੰਦੇ ਸਰ ਰਹਿਣ ਵਾਲੇ ਨੇ ਕੋਠੀਆਂ ਜਲੋਟ 'ਤੇ ਤਿੰਨਾਂ ਤੱਕ ਆਹ ਇਹ ਗੀਤ ਇਹ ਭਜਨ ਪਹੁੰਚਾਇਆ ਕਹਿੰਦੇ ਤੁਹਾਂ ਸਾਰਿਆਂ ਵੀ ਇੰਜੋਏ ਕੀਤਾ ਕਹਿੰਦੇ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਸਭੀ ਇੰਜੋਏ ਕਰਾ ਦੇ ਹੋਣੇ ਨੇ ਕਹਿੰਦੇ ਮੌਸਮ ਦੇ ਜਿਹੜਾ ਹਾਲ ਚਾਲ ਹੈ ਨਾ ਸੇ ਜ਼ਰੂਰ ਤੁਹਾਂ ਸਾਰੇ ਨਜ਼ਾਰਾ ਜਿਹੜੇ ਸੇ ਜ਼ਰੂਰ ਲੈ ਦੇ ਹੋਣੇ ਨੇ ਗਰਮੀ ਵਾਲਾ ਮੌਸਮ ਹੈ ਥੋੜ੍ਹਾ ਜਿਹਾ ਗਰਮੀ ਜਿਹੜੇ ਸੇ ਹੈ ਕਹਿੰਦੇ ਤੁਹਾਂ ਮੌਸਮ ਦਾ ਜਿਹੜਾ ਆਨੰਦ ਹੈ ਸਭੀ ਜ਼ਰੂਰ ਜਿਹੜੇ ਸੇ ਲੈ ਦੇ ਹੋਣੇ ਨੇ ਇਸੇ ਕਹਿੰਦੇ ਅੱਜਕਣਾ ਜਿਹੜਾ ਦਿਨ ਹੈ ਸੇ ਆਹ ਕਯੋ ਖਾਸ ਬਣਾ ਦੇਣ 17 ਜੂਨ 2026 ਦਾ ਇਹ ਦਿਨ ਜਿਹੜਾ ਕਿ ਵਿਸ਼ਵ ਮਰੁਸਥਲੀਕਰਨ ਜਿਹੜਾ ਦਿਵਸ ਹੈ ਕਹਿੰਦੇ ਸੁੱਖਾ ਜਿਹੜਾ ਸੇ ਰੋਕਥਾਮ ਦਿਵਸ ਜਿਹੜਾ ਸੇ ਅੱਜ ਆਹ ਬਣਾ ਦੇਣ ਤੁਹਾਂ ਸਾਰਿਆਂ ਜੋ ਇਹ ਪਤਾ ਹੈ ਕਿ ਸੁੱਖਾ ਰੋਕਥਾਮ ਦਿਵਸ ਹਰ ਦਿਨ ਆਹ ਵਾਸਤੇ ਕੋਈ ਨਾ ਕੋਈ ਸਪੈਸ਼ਲ ਜਿਹੜਾ ਦਿਨ ਹਨ ਸੇ ਆਹ ਬਣਾਉਂਦੇ ਨੇ ਕਹਿੰਦੇ ਗੱਲਬਾਤ ਵੀ ਜ਼ਰੂਰ ਤੇਦੇ ਉੱਪਰ ਕਰਦੇ ਨੇ ਕਹਿੰਦੇ ਤੁਹਾਂ ਸਾਰੇ ਵੀ ਗੱਲਬਾਤ ਜੋ ਵੀ ਜ਼ਰੂਰ ਜਿਹੜਾ ਇੰਜੋਏ ਹੈ ਸੇ ਕਰਦੇ ਨੇ ਕਹਿੰਦੇ ਆਪਣੀ ਪਸੰਦ ਦਾ ਜਿਹੜਾ ਗੀਤ ਹੈ ਮਾਟੀ ਦੀ ਮਹਿ ਕਾਰਜਕ੍ਰਮ ਦੇ ਸਫ਼ਰ 'ਚ ਜੁੜੀ ਕਰੀ ਜ਼ਰੂਰ ਸੁਣਦੇ ਨੇ ਤਸ਼ੋ ਤੋਂ ਸਮੇਂ ਦੀ ਔਰ ਆਪਣਾ ਜਿਹੜਾ ਧਿਆਨ ਹੈ ਸਿਆਹਾਂ ਲਗਾਉਂਦੇ ਨੇ ਤਾਂ 2:32 ਕਾਰਜਕ੍ਰਮ 'ਚ ਹੋਈਆਂ ਨੇ ਕਹਿੰਦੇ ਜ਼ਿੰਦਗੀ ਦੇ ਸਫ਼ਰ 'ਤੇ ਜੁੜੀਆਂ ਕੁਛ ਗੱਲਾਂ ਹਾਂ ਜੋ ਹਮੇਸ਼ਾ ਸਫਲਤਾ ਦੀ ਔਰ ਲੈ ਕੇ ਜਾਂਦੀਆਂ ਨੇ ਆਹ ਹਮੇਸ਼ਾ ਹਰ ਦਿਨ ਜੋ ਕਿਸ ਪ੍ਰਕਾਰ ਖਾਸ ਬਣਾਉਂਦੇ ਨੇ ਜਾਂ ਖੁਦ ਜੋ ਬਿਹਤਰ ਕਿਤਨਾ ਬਣਾਉਂਦੇ ਨੇ ਆਹ ਕਿਤਨੀ ਕੀ ਕੋਸ਼ਿਸ਼ ਕਰਦੇ ਨੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਵੀ

0: जी
1: ਹੁਣ ਖੇਤਰ ਘਟੀ ਜਾਂਦਾ ਅਗਰ ਹਾਂ ਮਤਲਬ ਗ੍ਰਾਂਚ ਸੋਸਾਇਟੀ ਆਪਣਾ ਇੱਕ ਅੱਛਾ ਮਾਹੌਲ ਪੈਦਾ ਕਰਨ ਕਿ ਤੇ ਪਤਾ ਕਿ ਗ੍ਰਾਂਚ ਮਾਹੌਲ ਵੀ ਖਰਾਬ ਹੈ ਹਾਂ ਕਿਦੂ ਕੋਈ ਗੱਲਬਾਤ ਨਹੀਂ ਕਰਦੇ
0: ਇੱਕ ਦੂਏ ਨੇ ਸਹੀ ਤਾਂ ਸਾਰਾ ਸਿਸਟਮ ਤਿੱਥੋਂ ਹੀ ਵਿਗੜੀ ਹੈ ਨਾ ਜੀ ਗੱਲਬਾਤ
1: ਕਰਨੀ ਹਾਂ ਬੋਲਦੇ ਜ਼ਰੂਰਤ ਨਹੀਂ ਰਹੀ ਜੀ
0: ਜੀ
1: ਹੈ ਨਾ ਜੀ
0: ਜੀ
1: ਕਰ ਕਰ ਸਕੂਟਰੀਆਂ ਹੋਈਆਂ ਕਰ ਕਰ ਟਰੈਕਟਰ ਹੋਈ ਜੋ ਕਰ ਕਰ ਗੱਡੀਆਂ ਹੋਈਆਂ ਮੋਬਾਈਲ ਹੋਈ ਜੋ
0: ਸਾਰੇ ਬੈਨੀਫਿਟ ਆਹਾਂ ਤੱਕ ਪਹੁੰਚੀ ਹੋ ਪਰ ਆਹਾਂ ਇਹ ਨਹੀਂ ਸੋਚਿਆ ਦੇ ਕਿ ਇਹ ਆਹਾਂ ਜੋ ਨੁਕਸਾਨ ਠੀਕ ਹੈ ਬੈਨੀਫਿਟ ਮਿਲਣਾ ਵੀ ਜ਼ਰੂਰੀ ਹੈ ਜਾਗਰੂਕ ਹੋਣਾ ਵੀ ਜ਼ਰੂਰੀ ਹੈ ਪਰ ਕੁਥੀ ਨਾ ਕੁਥੀ ਆਹਾਂ ਆਪਣੀ ਜ਼ਿੰਦਗੀ ਜੋ ਵੀ ਤਾਂ ਨੁਕਸਾਨ ਦੀ ਓਰ ਧਕੇਲਾ ਦੇਣਾ ਜੀ
1: ਆਹਾਂ ਜੀ ਟੈਕਨੋਲੋਜੀ ਨੂੰ ਕਹਿੰਦੇ ਟੈਕਨੋਲੋਜੀ ਆਹਾਂ ਚਲਾ ਵੀ ਹੋਣਾ
0: ਜੀ ਜੀ
1: ਆਹਾਂ ਪੂਰਾ ਡਿਪੈਂਡ ਟੈਕਨੋਲੋਜੀ ਪਰ ਹੋਈ ਹੋ
0: ਜੀ
1: ਹਨਾ ਜੀ ਨਲਕੇ ਵੀ ਹਾਂ ਬਸ ਪਾਣੀ ਆਉਂਗਾ ਮੋਟਰ ਚੱਲ ਗਈ ਤਾਂ ਪਾਣੀ ਆਉਂਦਾ ਪਾਣੀ ਤੱਕ ਵੀ ਖਤਮ ਹੋਈ ਹੋ ਹੈ ਨਾ
0: ਜੀ ਇਤਨੀ ਕਿ ਹਾਂ ਦੀ ਹਿੰਮਤ ਨਹੀਂ ਹੈ ਕਿ ਆਹਾਂ ਪਾਣੀ ਲੋਣਾ ਵੀ ਜਾਨ ਬਾਈ ਜੋ ਜਾਂ ਇਤਨਾ ਵੀ ਆਹਾਂ ਤੇ ਨਹੀਂ ਆਉਣਾ ਨਾ ਜੀ
1: ਬਿਲਕੁਲ ਬਿਲਕੁਲ
0: ਜੀ ਤਾਂ ਅੱਜ ਤੁਹਾ ਕੁੰਦਿਆ ਗੀਤ ਸੁਣਨਾ ਪਸੰਦ ਕਰਗੇ ਜੀ
1: ਅੱਜ ਤੁਹਾ ਜੀ ਸਾਜਿਆ ਇੱਕ ਸੱਜਣ ਆਦਮੀ ਸੱਜਣ ਮਾਨੂੰ ਘਰਾ ਹੈ
0: ਜੀ ਕੁੰਦਿਆ
1: सज्जन मानू घर आया नवा गाना निकले जी
0: जी अच्छा सज्जन मानू घर आया
1: जी
0: जी जरूर ए फरमाइश तुह तक पहुंचांदी है जी जुड़ने वास्ते बड़ा बड़ा धन्यवाद जी तुहंदा
1: जी
0: जी ए है तुहा सारे दा अपना रेडियो गुंजन धर्मशाला ताशो तो तुहा सारी भी इस कार्यक्रम दे सफर जहां करने जुड़ी सकदे कने आहा करने गल बात जिड़े से जरूर करी सकदे तो जुड़ने वास्ते जिड़ा दा नंबर है से फिर ते तुह तक पहुँचाइंदे न क्योंकि तुह तक नंबर पुजाऊंगा ताई तो तुह इस नंबर पर कॉल करी सकदे या टेक्स्ट मैसेज करी सकदे या व्हाट्सएप मैसेज करी सकदे नंबर है 701-811-7091 तो इस नंबर पर तुह कॉल करा या टेक्स्ट मैसेज करा या व्हाट्सएप मैसेज करा चलते न सुनते न इसा प्यारी दिया फरमाइशा जो तुहां सारे भी इसा फरमाइशा जो इंजॉय करा कने ने सुनते रहे अपना रेडियो गुंजन धर्मशाला गूंज अपने बंदी।